0: ਇਹ ਆਕਾਸ਼ਵਾਣੀ ਜੰਮੂ ਹੈ। ਬਡਲਾ ਖਬਰਾਂ ਚ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰਾਂ ਕੰਨੇ ਮੈਂ ਕੁਣਾਲ ਸ਼੍ਰੀਵਤਸ। ਉਪ ਰਾਜਪਾਲ ਮਨੋਜ ਸਿਨਹਾ ਹੋਰੇ ਨਵੀਂ ਦਿੱਲੀ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਹੁੰਦੇ ਨੇ ਮਲਾਟੀ ਕੀਤੀ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਆਖਿਆ ਜੇ ਅਕਤੂਬਰ ਮਹੀਨੇ ਸ਼੍ਰੀਨਗਰ ਬਾਈ ਅੱਡਾ ਬੰਦ ਰਹਾਉਣੇ ਦੀ ਅਵਧੀ ਦੌਰਾਨ ਵਿਵਸਥਿਤ ਬਾਈ ਸੰਪਰਕ ਯਕੀਨੀ ਬਣਾਉਣ ਲਈ ਵੈਕਲਪਿਕ ਯਤਨ ਕੀਤੇ ਜਾ ਰਹੇ ਨੇ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਆਖਿਆ ਜੇ ਆਉਣੇ ਵਾਲੇ ਮਹੀਨੇ ਦੌਰਾਨ ਉਧਮਪੁਰ ਚ ਨਾਗਰਿਕ ਬਾਈ ਅੱਡਾ ਚਾਲੂ ਹੋਈ ਜਾਗ। ਸਿੱਖਿਆ ਮੰਤਰੀ ਸਕੀਨਾ ਤੋਰੇ ਬੀ ਐਡ ਕਾਲਜ ਚਲਾਉਣ ਵਾਲੇ ਗੀ ਆਖਿਆ ਜੇ ਉਹ ਢਾਂਚੇ ਗੀ ਚੁਸਤ ਦਰੁਸਤ ਬਣਾਉਣ ਦੇ ਕੰਨੋ ਕੰਨੀ ਵਿਦਿਆਰਥੀਆਂ ਲਈ ਮਿਆਰੀ ਸਹੂਲਤਾਂ ਵੀ ਕਾਇਮ ਕਰਨ। ਅਤੇ ਜੰਮੂ ਕਸ਼ਮੀਰ ਚ ਅੱਜ ਬਰਖਾ ਤੇ ਗਰਜ ਚਮਕ ਦੇ ਕੰਨੇ ਅੰਧੀ ਝੱਖੜ ਝੁਲਨੇ ਦੀ ਭਵਿੱਖਬਾਣੀ ਕੀਤੀ ਗਈ ਹੈ। ਹੁਣ ਖਬਰਾਂ ਦੀ ਤਫਸੀਲ ਕੰਨੇ ਵਿਜੇ ਬਜਾਜ।
1: ਸ਼ੁਕਰੀਆ ਕੁਨਾਲ। ਉਪਰਾਜਪਾਲ ਮਨੋਜ ਸਿਨਹਾ ਹੋਰੇ ਕੱਲ੍ਹ ਨਵੀਂ ਦਿੱਲੀ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਹੁੰਦੇ ਨੇ ਮਿਲੀਏ ਜੰਮੂ ਕਸ਼ਮੀਰ ਚ ਬਣੇ ਦੇ ਸੁਰੱਖਿਆ ਹਾਲਾਤ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਹੁੰਦੀ ਆਸਿਆ ਸ੍ਰੀ ਅਮਰਨਾਥ ਯਾਤਰਾ ਬਾਰੇ ਸੱਦੀ ਗਈ ਸੁਰੱਖਿਆ ਜਾਇਜ਼ਾ ਬੈਠਕ ਦੇ ਬਾਅਦ ਸਿਨਹਾ ਹੋਰੇ ਗ੍ਰਹਿ ਮੰਤਰੀ ਹੁੰਦੇ ਨੇ ਬੈਠਕ ਕੀਤੀ। ਹਾਸਲ ਜਾਣਕਾਰੀ ਮੁਜਬ ਐਲ ਜੀ ਹੋਰੇ ਨਾਰਕੋ ਆਤੰਕਵਾਦ ਬਾਰੇ ਜਾਰੀ ਅਭਿਆਨ ਸਣੇ ਪ੍ਰਦੇਸ਼ ਚ ਬਣੇ ਦੇ ਸੁਰੱਖਿਆ ਹਾਲਾਤ ਦੇ ਬਾਰੇ ਚ ਗ੍ਰਹਿ ਮੰਤਰੀ ਹੋਰੇ ਗੀ ਤਫਸੀਲੀ ਰਿਪੋਰਟ ਪੇਸ਼ ਕੀਤੀ ਹੈ। ਆਉਂਦੀ ਅਕਤੂਬਰ ਮਹੀਨੇ ਸ਼੍ਰੀਨਗਰ ਬਾਈ ਅੱਡੇ ਗੀ ਬੰਦ ਰੱਖੇ ਜਾਣੇ ਦੀ ਤਜਵੀਜ਼ ਦੇ ਮੱਦੇਨਜ਼ਰ ਉਸ ਅਵਧੀ ਦੌਰਾਨ ਵਿਵਸਥਿਤ ਬਾਈ ਸੰਪਰਕ ਯਕੀਨੀ ਬਣਾਉਣ ਵਾਸਤੇ ਵਿਕਲਪ ਲਗਾਤਾਰ ਤਲਾਸ਼ੇ ਜਾ ਰਹੇ ਨੇ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਆਖਿਆ ਜੇ ਉਹਨੇ ਰਕਸ਼ਾ ਮੰਤਰੀ ਰਾਜਨਾਥ ਸਿੰਘ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਹੁੰਦੇ ਨੇ ਇਸ ਮਾਮਲੇ ਪਰ ਗੱਲਬਾਤ ਕੀਤੀ ਹੈ ਤੇ ਯਾਤਰੀਆਂ ਦੀ ਸੁਵਿਧਾ ਯਕੀਨੀ ਬਣਾਉਣ ਤਾਈਂ ਆਪਸੀ ਤਾਲਮੇਲ ਦੇ ਕੰਨੇ ਲੋੜਚਦੀ ਗਈ ਪੁੱਟੀਆਂ ਜਾ ਰਹੀਆਂ ਨੇ। ਉਨੇ ਗਲਾਇਆ ਜੇ ਸੰਨ 1998 ਤੇ 2010 ਚ ਵੀ ਬਾਈ ਅੱਡੇ ਗੀ ਬੰਦ ਰੱਖੇ ਜਾਣੇ ਦੇ ਦੌਰਾਨ ਇਸੇ ਚਾਲੀ ਦੇ ਈਲੇ ਕੀਤੇ ਗਏ ਹੇ। ਉਮਰ ਹੋਰੇ ਆਖਿਆ ਜੇ ਉਹਨੇ ਇਸ ਅਵਧੀ ਦੇ ਦੌਰਾਨ ਅਵੰਤੀਪੋਰਾ ਵਾਲੇ ਏਅਰਵੇਜ਼ ਥਮਾਂ ਸੀਮਿਤ ਨਾਗਰਿਕ ਡੁਆਰੀਆਂ ਦੇ ਸੰਚਾਲਨ ਦਾ ਮਸ਼ਵਰਾ ਵੀ ਪੇਸ਼ ਕੀਤਾ ਹੈ। ਕੇਂਦਰੀ ਮੰਤਰੀ ਡਾ ਜਤਿੰਦਰ ਸਿੰਘ ਹੋਰੇ ਆਖਿਆ ਜੇ ਉਧਮਪੁਰ ਚ ਸਿਵਲ ਬਾਈ ਅੱਡਾ ਆਉਣੇ ਵਾਲੇ ਮਹੀਨੇ ਦੇ ਦੌਰਾਨ ਚਾਲੂ ਹੋਈ ਜਾਵੇਗਾ। ਉਨੇ ਆਖਿਆ ਜੇ 3 ਮਹੀਨੇ ਪਹਿਲੇ ਟਰਮੀਨਲ ਲਈ ਟੈਂਡਰ ਕੱਢਿਆ ਗਿਆ ਹੈ ਤੇ ਉਪਚਾਰਿਕਤਾਵਾਂ ਕੀ ਪੂਰਾ ਕਰਨ ਦੇ ਬਾਅਦ ਕੰਮਾਂ ਦਾ ਠੇਕਾ ਜਾਰੀ ਕੀਤਾ ਜਾਵੇਗਾ। ਡਾਕਟਰ ਸਿੰਘ ਹੋਰੇ ਇਹ ਗੱਲ ਕੱਲ ਉਧਮਪੁਰ ਚ ਆਮ ਲੋਕਾਂ ਤੋੜੀ ਪੁੱਜ ਬਣਾਉਣ ਵਾਲੇ ਇਕ ਸਾਰਵਜਨਿਕ ਆਊਟਰੀਚ ਕਾਰਜਕ੍ਰਮਾਂ ਦੇ ਵੱਖ ਬਾਰੇ ਪੱਤਰਕਾਰਾਂ ਕੰਨੇ ਮੁਖਾਤਿਬ ਹੁੰਦੀ ਹੋਈ ਆਖੀ। ਡਾਕਟਰ ਸਿੰਘ ਹੋਰੇ ਗਲਾਇਆ ਜੇ ਏਟੀਆਰ ਜਹਾਜ਼ਾਂ ਦੇ ਸੰਚਾਲਨ ਤਾਈਂ ਇਸ ਬਾਈ ਅੱਡੇ ਦੀ ਯੋਜਨਾ ਬਣਾਈ ਗਈ ਹੈ ਤੇ ਇਹਦੇ ਨੇ ਸੰਪਰਕ ਸਿਰਿਸ਼ਤੇ ਚ ਸੁਧਾਰ ਹੋਗ ਤੇ ਕੰਨੇ ਸੈਲ ਸਫਾ ਵਪਾਰ ਕਾਰੋਬਾਰ ਰਾਸ ਪੂੰਜੀ ਤੇ ਕੰਮ ਰੋਜ਼ਗਾਰ ਦੇ ਮੌਕਿਆਂ ਚ ਵੀ ਵਾਧਾ ਹੋਗ। ਉਨੇ ਦਸਿਆ ਜੇ ਜੰਮੂ ਬਾਈ ਅੱਡੇ ਦੀ ਤਰਜ਼ ਪਰ ਗੈ ਵਿਸਤਾਰ ਲਈ ਵਾਧੂ ਜ਼ਮੀਨ ਗਿੱਤੈ ਜੰਮੂ ਕਸ਼ਮੀਰ ਸਰਕਾਰ ਦੇ ਕੰਨੇ ਚਰਚਾ ਚਲਾ ਕਰਦੀ ਹੈ। ਡਾਕਟਰ ਸਿੰਘ ਹੋਰੇ ਆਖਿਆ
2: ਬਹੁਤ ਜਲਦੀ ਹਮਾਰਾ ਹਵਾਈ ਅੱਡਾ ਵੀ ਸ਼ੁਰੂ ਹੋਣੇ ਵਾਲਾ ਹੈ। ਜੈਸੇ ਹੀ ਟੈਂਡਰ ਕੀ ਪ੍ਰਕਿਰਿਆ ਸੰਪੰਨ ਹੋਗੀ ਤੋ ਇਸਕਾ ਕਾਮ ਵੀ ਸ਼ੁਰੂ ਕਰ ਦਿਆ ਜਾਏਗਾ। ਏਕ ਟਰਮੀਨਲ ਜੋ ਏਅਰਫੋਰਸ ਹਮੇ ਜਗ੍ਹਾ ਦੇ ਰਹੀ ਹੈ ਉਸੀ ਪੇ ਹਮ ਸ਼ੁਰੂ ਕਰ ਰਹੇ ਹੈ ਔਰ ਵਹਾਂ ਪਰ ਹਮਾਰੀ ਏਟੀਆਰ ਫਲਾਈਟ ਸ਼ੁਰੂ ਹੋ ਜਾਏਗੀ। ਉਸਕੇ ਬਾਅਦ ਉਸੀ ਦੌਰਾਨ ਜੋ ਜ਼ਮੀਨ ਉਸਕੇ ਪਾਰ ਹੈ ਸੜਕ ਕੇ ਉਹ ਜਬ ਮਿਲ ਜਾਏਗੀ ਤੋ ਵਹਾਂ ਇੱਕ ਪਰਮਾਨੈਂਟ ਟਰਮੀਨਲ ਬਣੇਗਾ ਜੋ ਜੰਮੂ ਕੇ ਸਤਰ ਪਰ ਏਅਰਪੋਰਟ ਬਣ ਸਕਦਾ ਹੈ। ਫੌਰੀ ਤੌਰ ਪਰ ਜੋ ਐਗਜ਼ਿਸਟਿੰਗ ਜਗ੍ਹਾ ਹੈ ਏਅਰਫੋਰਸ ਕੀ ਵੋ ਹਮੇ ਵੋ ਦੇ ਰਹੇ ਹੈ ਫੋਰ ਦੀ ਟਾਈਮਿੰਗ। ਵਹਾਂ ਪਰ ਏਕ ਟਰਮੀਨਲ ਬਣੇਗਾ ਜਿਸਸੇ ਛੋਟਾ ਜਹਾਜ਼ ਯਹਾਂ ਪਰ ਲੈਂਡ ਹੋਣਾ ਸ਼ੁਰੂ ਹੋ ਜਾਏਗਾ।
1: ਕਰਨਾਟਕ ਵਿਧਾਨ ਸਭਾ ਦੀ ਯਾਚਿਕਾਈ ਸਬੰਧੀ ਕਮੇਟੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਅਧਿਅਕਸ਼ ਅਬਦੁੱਲ ਰਹੀਮ ਰਾਥਰ ਹੁੰਦੇ ਨੇ ਸ਼੍ਰੀਨਗਰ ਚ ਇਕ ਬੈਠਕ ਲਾਈ ਤਾਂ ਜੇ ਅੰਤਰ ਵਿਧਾਈ ਤਾਲਮੇਲ ਗੀ ਮਜ਼ਬੂਤ ਕੀਤਾ ਜਾ ਸਕੇ ਤੇ ਬਿਹਤਰੀਨ ਤੌਰ ਤਰੀਕੇ ਗੀ ਸਾਂਝਾ ਕੀਤਾ ਜਾ ਸਕੇ। ਚਰਚਾ ਚ ਲੋਕਾਂ ਦੀ ਸ਼ਿਕਾਇਤਾਂ ਗੀ ਦੂਰ ਕਰਨੇ, ਪ੍ਰਸ਼ਾਸਨਿਕ ਜਵਾਬਦੇਹੀ ਗੀ ਯਕੀਨੀ ਬਣਾਉਣੇ ਤੇ ਵਿਕਾਸ ਕੰਮਾਂ ਦੀ ਨਿਗਰਾਨੀ ਚ ਸੁਧਾਰ ਕਰਨੇ ਚ ਅਸੈਂਬਲੀ ਕਮੇਟੀਆਂ ਦੀ ਭੂਮਿਕਾ ਉਪਰ ਜ਼ੋਰ ਦਿੱਤਾ ਗਿਆ। ਦੋਨੇ ਧੜੇ ਕਮੇਟੀ ਦੇ ਕੰਮਕਾਜ, ਨਿਰਪੱਖ ਜਾਂਚ ਤੇ ਸਰਕਾਰੀ ਯੋਜਨਾਵਾਂ ਦੀ ਅਸਰਦਾਰ ਨਿਗਰਾਨੀ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨੇ ਵਿਧਾਈ ਦਕਸ਼ਤਾ ਤੇ ਲੋਕਤਾਂਤਰਿਕ ਸ਼ਾਸਨ ਗੀ ਬਣਾਉਣ ਵਾਸਤੇ ਨਿਯਮਿਤ ਸੰਪਰਕ ਤੇ ਗਿਆਨ ਦੇ ਆਦਾਨ ਪ੍ਰਦਾਨ ਤਾਈਂ ਇਕ ਔਪਚਾਰਿਕ ਸੰਪਰਕ ਬਣਾਉਣੇ ਪਰ ਵੀ ਸਹਿਮਤੀ ਜਤਾਈ ਹੈ। ਜੰਮੂ ਜ਼ੋਨ ਦੇ ਆਈ ਜੀ ਪੀ ਭੀਮ ਸੈਨ ਟੂਟੀ ਹੁੰਦੀ ਪ੍ਰਧਾਨਤਾ ਚ ਕੱਲ੍ਹ ਉਧਮਪੁਰ ਚ ਇਕ ਉੱਚੀ ਸਤਾ ਦੀ ਸਮੀਖਿਆ ਬੈਠਕ ਲਾਈ ਗਈ ਜਿਹਦੇ ਚ ਆਉਂਦੀ ਸ੍ਰੀ ਅਮਰਨਾਥ ਜੀ ਦੀ ਯਾਤਰਾ ਦੀਆਂ ਤਿਆਰੀਆਂ ਦਾ ਆਂਕਲਨ ਕੀਤਾ ਗਿਆ। ਬੈਠਕ ਦੌਰਾਨ ਸੁਰੱਖਿਆ ਬੰਦੋਬਸਤਾਂ, ਏਜੰਸੀਆਂ ਮਝਾਟੇ ਤਾਲਮੇਲ ਤੇ ਸ਼ਰਧਾਲੂਆਂ ਦੀ ਸੁਰੱਖਿਆ ਬੱਖੀ ਚੇਚਾ ਧਿਆਨ ਦਿੱਤਾ ਗਿਆ। ਪੁਲਿਸ, ਫੌਜ, ਸੀ ਆਰ ਪੀ ਐਫ, ਸਿਵਲ ਪ੍ਰਸ਼ਾਸਨ ਤੇ ਐਨ ਐਚ ਏ ਆਈ ਦੇ ਸੀਨੀਅਰ ਅਹਿਲਕਾਰਾਂ ਇਸ ਬੈਠਕਾਂ ਚ ਹਿੱਸਾ ਲਿੱਤਾ। ਇਸ ਮੌਕੇ ਪਰ ਜਰਨੈਲੀ ਸੜਕਾਂ ਦੀ ਸੁਰੱਖਿਆ ਤਕੜੀ ਬਣਾਉਣੇ, ਜਾਂਚ ਤੇਜ਼ ਕਰਨੇ, ਨਿਗਰਾਨੀ ਵਧਾਉਣੇ ਤੇ ਐਮਰਜੈਂਸੀ ਦੀ ਸੂਰਤਾਂ ਚ ਤਿਆਰ ਰਹਿਣੇ ਮੁਤਲਕ ਹਿਦਾਇਤਾਂ ਜਾਰੀ ਕੀਤੀਆਂ ਗਈਆਂ। ਅਮਰਨਾਥਾਂ ਦੀ ਯਾਤਰਾ ਕੀ ਸੁਰੱਖਿਅਤ ਤੇ ਵਿਵਸਥਿਤ ਢੰਗਾਂ ਨੇ ਕਰਵਾਉਣ ਲਈ ਆਪਸੀ ਤਾਲਮੇਲ ਵਧਾਉਣੇ ਪਰ ਵੀ ਚੇਚਾ ਜ਼ੋਰ ਦਿੱਤਾ ਗਿਆ ਹੈ। ਇਹ ਖਬਰਾਂ ਸਾਡੀ ਵੈਬਸਾਈਟ newsonair.gov.in ਪਰ ਉਪਲਬਧ ਨੇ। ਇਹਦੇ ਇਲਾਵਾ ਤੁਸੀਂ ਖਬਰਾਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਤੇ DTH ਪਰ ਵੀ ਸੁਣੀ ਸਕਦੇ ਹੋ। एह खबरां तुस आकाशवाणी जम्मू थमां सुना'रदे ओ। हुन बाकी दी

0: ਅੱਜਕੱਲ੍ਹ ਸ਼ੇਡ ਜ਼ਮੀਨੀ ਮਸ ਹਰਿਆਲੀ ਤਾਂ ਹੈ ਤਵੇਂ ਅਤੇ ਸਾਥੀਆਂ ਅਸੀਂ ਕਿਸ਼ ਥੋੜ੍ਹੇ ਜਿਹੇ ਧਿਆਨ ਵੀ ਦੇਣੇ ਨੇ ਕਿ ਯਾਰ ਅੱਜਕੱਲ੍ਹ ਮੌਸਮ ਜਾਏ ਤਾਂ ਅੱਕਾ ਦੁੱਕਾ ਬਾਰਿਸ਼ਾਂ ਵੀ ਰਹਿ ਰਹੀ ਮਜ਼ਮੇ ਜ਼ੇਰੇ ਧੁੱਪਾਂ ਵੀ ਨਿਸ਼ਚਿਨ ਹੈ ਅਤੇ ਗਰਮੀ ਜਹਾਂ ਇੱਥੇ ਤਾਂ ਥੋੜ੍ਹੇ ਜਿਹੇ ਸ਼ੀਜ ਕੋਈ ਵੀ ਫਸਲ ਬੋਚੇ ਤਸਮਾ ਕੀੜੋ ਲੱਗਣ ਨੂੰ ਖਾਤਰ ਜ਼ਿਆਦਾ ਰਹਤੇ ਜ਼ਿਆਦਾ ਠੰਡਾ ਮੌਸਮ ਹੈ ਤਸਮਾ ਕੀੜੋ ਵੀ ਘੱਟ ਲੱਗਤੇ ਲੇਕਿਨ ਥੋੜ੍ਹਾ ਥੋੜ੍ਹਾ ਗਰਮਰ ਮੌਸਮ ਤਾਂ ਬਸ ਨਾ ਜੇ ਸਕਮ ਕਿ ਬੜੀ ਗਰਮੀ ਵੀ ਆਈ ਬਟਾਈ ਮੈਂ ਆ ਰਿਹਾ ਅੱਜ ਵੀ ਧੁੱਪਾਂ ਨਿਸ਼ਚਿਤ ਫਿਰ ਬਾਰਿਸ਼ ਪਏਗਾ ਜੇ ਮਤਲਬ ਮੌਸਮ ਸੁਹਾਣਾ ਹੋਏ ਕਾਫੀ ਛੇਲ ਮੌਸਮ ਹੈ ਇਸ ਵਾਰ ਅਤੇ ਅਸੀਂ ਕੋਸ਼ਿਸ਼ ਕਰਨੀ ਕਿ ਅਸੀਂ ਜਨ ਵੀ ਆਪਣੇ ਜ਼ਮੀਨ ਵੱਲ ਉਰੂ ਤਾਂ ਸੱਸ ਹੈਰ ਗੇਸ਼ ਕਰਮ ਕੋਈ ਕੀੜੋ ਵਗੈਰਾ ਤਾਂ ਨਹੀਂ ਲੱਗੋ ਖਾਸ ਕਰ ਕੁਕੜੀ ਵਗੈਰਾ ਜਨ ਅੱਜ ਕੱਲ੍ਹ ਕਿਸਾਨ ਨਿਦਾਈ ਕਰ ਰਿਹਾ ਰਹੇ ਤਾਂ ਅਸੀਂ ਕੋਸ਼ਿਸ਼ ਕਰਨ ਕਿ ਹੈਰਮ ਤਨ ਕਿ ਕੋਈ ਕੀੜੋ ਵਗੈਰਾ ਤਾਂ ਨਹੀਂ ਲੱਗੀ ਰਹਾ ਰਹੋ ਹੈ ਨਾ ਅਤੇ ਪਹਿਲੇ ਅਸ ਜੋਤਮਨ ਜੀ ਕਹਿ ਰਿਹਾ ਜਹਨ ਤੁਸੀਂ ਕੋਈ ਫਸਲ ਲਾਉਣ ਤਾਂ ਸੀ ਟਰੀਟਮੈਂਟ ਕਰਾ ਕਿਉਂਕਿ ਜੀ ਹੁਣ ਅਗਰ ਫਿਰ ਅਸੀਂ ਪਰੇਸ਼ਾਨੀ ਪਏਗਾ ਚਾਹੇ ਅਗਰ ਕੁਕੜੀ ਕੋਈ ਕੀੜੋ ਕੱਟੇਗਾ ਤਾਂ ਅਗਰ ਦੁਬਾਰਾ ਕੁਕੜੀ ਛੱਕਦਮ ਤਾਂ ਅਸੀਂ ਘੁੰਮ ਬਹੁਤੇ ਕਿੱਦੀ ਕੁਕੜੀ ਬੜੇ ਹੀ ਗਿਆ ਚੰਨੇ ਦੀ ਫਿਰ ਨਿੱਕੀ ਰਹੀ ਗਿਆ ਚੰਨ ਅਤੇ ਜਹਾਂ ਅਸ ਫਸਲ ਲਾਤਮ ਸ਼ੁਰੂਆਤੀ ਮੈਂ ਅਸੀਂ ਇਹਨਾਂ ਜ਼ਰਾ ਗਲਤੀ ਤਾਂ ਨਹੀਂ ਕਰਨੀ ਕੋਸ਼ਿਸ਼ ਕਰਨ ਨੂੰ ਕਿ ਕੋਈ ਗਲਤੀ ਅਸੀਂ ਕਰਨਾ ਪਵੇ ਜਿਸ ਤਰ੍ਹਾਂ ਅੱਜ ਕੱਲ੍ਹ ਉਹਨੇ ਯਾਰ ਦਾਨ ਰਿਵਾਈਜ਼ ਚੱਲ ਰਹੇ ਅਤੇ ਦਾਨ ਵੀਜ਼ੇ ਨਹੀਂ ਅਗਰ ਅਸੀਂ ਟ੍ਰੀਟਮੈਂਟ ਨਹੀਂ ਕੀ ਔਰ ਉਹ ਛੇਲ ਲਾ ਰਹਾ ਹੁਣ ਅਜੇ ਤੈਨ ਥਲ ਛੇਲ ਲਈ ਹੋ ਚੁੱਕੇ ਲੇਕਿਨ ਤੈਨੂੰ ਹੁਣ ਅਜੇ ਵੀ ਦੱਸ ਕੁਣ ਕਹਿ ਸਕਦਨ ਕਿ ਉਹਨੇ ਕਰ ਪਹਿਲੇ ਜੈ ਅਗਰ ਲਫਜ਼ ਥਲ ਘੱਟਦਨ ਤਾਂ ਤੈਨਾ ਪੈਨੀ ਮੈਂ ਡਿਪ ਕਰਤਾ ਰੱਖ ਦਿੰਦਾ ਤਾਂ ਤੁਸੀਂ ਦਵਾਈ ਵਗੈਰਾ ਮਿਲ ਸਕਦਨ ਹੈ ਨਾ ਤੈਨੂੰ ਸਿਰਫ ਹੁਣ ਬਹੁਤੇ ਕਿ ਇਸ ਫਸਲੀ ਮਾ ਕਰਾਉਂ ਕੀੜੋ ਨਾ ਲੱਗੇ ਅਤੇ ਯਾਰ ਤੈਨੂੰ ਤਾਂ ਇਸੇ ਛਾਲ ਛੁਕਾਲ ਉਡਾਰੇ ਦਿਨ ਤਾਂ ਤੈਨੂੰ ਅਸੀਂ ਹੈਰ ਨੂੰ ਪੇ ਤੇ ਲੋਜ ਅਸ ਨਜ਼ਰ ਪਸੀ ਰੱਖਣੀ ਪੇਜੇ ਲੇਕਿਨ ਐਸੇ ਸਾਥ ਸਾਥ ਹੀ ਯਾਰ ਦਿਨੇਸ਼ ਹੀ ਅਸ ਆਪਣੀ ਜ਼ਮੀਨੀ ਮੈਂ ਹੋਰੇ ਸੁਦੇ ਕਾਰੋਬਾਰ ਕਰਤਾ ਮੈਂ ਨਾ ਫਸਲੀ ਸਾਥ ਸਾਥ ਹੀ ਯਾਰ ਅਸ ਕਈ ਆਪਣੇ ਕਿਸਾਨ ਰਾਜਾ ਨਾਲ ਤੈਨੂੰ ਸਿਰਫ ਸਬਜ਼ੀ ਲਾਤਮ ਕਿ ਜੀ ਕਿ ਸਬਜ਼ੀ ਮੈਂ ਵੀ ਤੈਨੂੰ ਚਾਹੇ ਤਾਂ ਫਾਇਦਾ ਹੋਏ ਸਬਜ਼ੀ ਜਾਣ ਤੈਨੂੰ 12 ਮਹੀਨੇ ਵਿਕਚਨ ਹੈ ਨਾ ਸਬਜ਼ੀ ਜ਼ਰੂਰਤ ਪਹੁੰਚੇ ਸਬਜ਼ੀ ਅਤੇ ਸਬਜ਼ੀ ਸਭ ਲੋਕ ਗਿਣਤਨ ਤਾਂ ਲੈ ਲਈ ਸਬਜ਼ੀ ਵੀ ਅੱਛੋ ਛੇਲ ਕਾਰੋਬਾਰ ਹੈ ਅਤੇ ਕਿਛ ਦੇਰ ਕਿਸਾਨ ਲਾਤਾ ਅੱਜ ਕੱਲ੍ਹ ਐਰਾ ਨਪਜੋਏ ਜਾਂ ਥੋੜ੍ਹੀ ਦੇਰ ਦੂਰ ਹੈ ਤਾਂ ਕੋਈ ਫੂੜੂ ਲਈ ਸਾਡੇ ਹੈ ਨਾ ਫੂੜੂ ਲਾਤਨ ਫੂਡ ਕਰ ਵੀ ਅੱਛੋ ਛੇਲ ਕਾਰੋਬਾਰ ਹੈ ਤਾਂ ਸਾਥ ਹੀ ਜਦ ਫੂਡ ਲੋਰਨ ਤਾਂ ਗਾਣੇ ਹੋਰ ਵੀ ਕਾਰੋਬਾਰ ਵੇਚ ਸਕਦੇ ਹੈ ਨਾ ਅਤੇ ਫਿਰ ਕਿ ਛੇ ਦੇਰ ਜ਼ਮੀਨ ਵੀ ਰਹੇਗਾ ਚਾਹੇ ਕਿ ਜਿਹੜੀ ਤਾਂ ਥੋੜ੍ਹੀ ਜਿਹੀ ਦੂਰ ਵੇਗਾ ਚਾਹੇ ਜਾਂ ਥੋੜ੍ਹੀ ਜਿਹੀ ਪੈਨਿਰ ਕਾਮੀ ਕਿਸਾਨ ਡਾਲ ਹੈ ਨਾ ਮਤਲਬ ਬਾਰਿਸ਼ ਉੱਪਰ ਨਿਰਭਰ ਅਗਰ ਜਦ ਜ਼ਮੀਨ ਰਹਿ ਚਾਹੀਦਾ ਤੁਹਾਡੀ ਇਸੇ ਕਿਸਾਨ ਲਾ ਕੁਣ ਕਿ ਬਾਗਵਾਨੀ ਕਰਤਨ ਹੈ ਨਾ ਅਤੇ ਯਾਰ ਬਾਗ ਜਾਣਾ ਵੀ ਇਸੇ ਕਿਸਾਨ ਲਾਤਨ ਤਾਂ ਲਾਤਨ ਤਾਂ ਵੀ ਅੱਖ ਛੇਲ ਕਾਰੋਬਾਰ ਹੈ ਨਾ ਤਾਂ ਅਸੀਂ ਵੀ ਕਾਫੀ ਫਾਇਦਾ ਹੋ ਜਾਏ ਇਸੇ ਕਿਸਾਨ ਲਾਣ ਮਿਲਦੇ ਲੇਕਿਨ ਬਾਗ ਲਾਣੇ ਜੀ ਵੀ ਯਾਰ ਅਸਨ ਜਦ ਜਰਾ ਸਲਾਤਮ ਤਾਂ ਤੁਹਾਡੇ ਜਰਾ ਅਸੀਂ ਖਾਸ ਧਿਆਨ ਰੱਖਣਾ ਪਏ ਅਤੇ ਜਗਾਰੋ ਜਾਂ ਫਿਰ ਤੁਹਾਡੀ ਵੀ ਤਸਵੀ ਪਾਣੀ ਗੋਬਰ ਤਸਵੀ ਟਾਈਮ ਇਹ ਕੁਛ ਸਾਨੂੰ ਪਏ ਤੇ ਅਤੇ ਐਰਾ ਅਗਰ ਇਸੇ ਕਿਸਾਨ ਲਾਣ ਜਨ ਕਵੀ ਬਾਗਨ ਤਾਂ ਅੱਜ ਕੱਲ੍ਹ ਐਰਾ ਬਾਦਸ਼ਾਹ ਵੀ ਰਹਿ ਰਹੀ ਅਤੇ ਅਸੀਂ ਕੋਸ਼ਿਸ਼ ਕਰਨੀ ਕਿ ਇਸੇ ਬਾਗਨ ਮਾ ਜਾਏ ਤਾਂ ਘਾਸ ਵਗੈਰਾ ਲੱਗਦੇ ਹੈ ਨਾ ਅਤੇ ਜੇ ਅਸੀਂ ਖਾਦ ਮਾਲ ਆਪਣੇ ਬੂਟਨ ਥੜ ਰਹੋ ਤਾਂ ਘਾਸ ਖਾਈਗਾ ਤੇ ਅਸੀਂ ਕੋਸ਼ਿਸ਼ ਕਰਨੀ ਕਿ ਅਸ ਤਨ ਬਾਗਨ ਮਾ ਵੀ ਕੁਝ ਜੇਜ ਲਓ ਜਾਏ ਤਾਂ ਗਾਮ ਅਤੇ ਅਸ ਐਰਮ ਕਿ ਅਗਰ ਕੁਝ ਘਾਸ ਲੱਗ ਰਹੋ ਤਾਂ ਪੁੱਟੀ ਛੱਡਮ ਅਤੇ ਸਾਥ ਸਾਥ ਹੀ ਯਾਰਾ ਅਸੀਂ ਆਪਣੇ ਬਾਗ ਔਰ ਡਰੇਨੇਜ ਸਿਸਟਮ ਵੀ ਠੀਕ ਰੱਖਣਾ ਹੈ ਨਾ ਅਤੇ ਅੱਜ ਘਾਸ ਵਗੈਰਾ ਲੱਗੇਗਾ ਅਤੇ ਚਾਲੇ ਵੀ ਰਹੇਗਾ ਤੁਹਾਨੂੰ ਪੈਣੀ ਸੀ ਤਾਂ ਅਸੀਂ ਘੁੰਮੋਤੇ ਕਿ ਇਸੇ ਬਾਗ ਕਿ ਮਿੱਟੀ ਤਾਂ ਰੁੜੀਗਾ ਚੀ ਹੈ ਨਾ ਅਤੇ ਤਾਂ ਲੈ ਲਈ ਅਸੀਂ ਅਗਰ ਬਾਰਿਸ਼ਾਂ ਵਗੈਰਾ ਕਰੋ ਮੌਸਮ ਚੱਲ ਰਿਹਾ ਤਾਂ ਅਸੀਂ ਤਨ ਮੈਂ ਵੀ ਹੇਰ ਗੇਸ਼ ਕਰਨੀ ਗਈ ਤਾਂ ਕਿ ਇਸੀ ਬਾਗ ਆ ਜਾਣਾ ਤਾਂ ਠੀਕ ਰਹਿਣ ਸੁਰ ਸੇਫ ਰਹਿ ਲਈ ਹੈ ਨਾ ਤਾਂ ਬੂਟੋ ਜਾਏ ਤਾਂ ਛੇਲ ਫਲ ਦੇ ਲਓ ਅਸਨ ਅਤੇ ਅਸਨ ਤਾਂ ਸੁਰ ਫਾਇਦਾ ਬੋਲੋ
1: ਜੀ ਬਿਲਕੁਲ ਸੁਸ਼ਾ ਜੀ ਬਾਈ ਤੁਸੀਂ ਅੱਛੀ ਗੱਲ ਕੀ ਹੈ ਅਗਰ ਅਸ ਮਿਹਨਤ ਕਰਤਮ ਸਾਥੀ ਬੂਟੇ ਲਾਤਮ ਅੱਜ ਕੱਲ੍ਹ ਅਸ ਜੋਤਮ ਕਿ ਅੱਜ ਨਵੇਂ ਨਵੇਂ ਬੂਟੇ ਨਵੀਂ ਨਵੀਂ ਕਿਸਮ ਇਸ ਡਿਪਾਰਟਮੈਂਟ ਕਾ ਮਿਲ ਰਿਹਾ ਤਨ ਕਿ ਰਿਹਾਈ ਟੀ ਵੀ ਘਾਟੇ ਔਰ ਸੋ ਫਲ ਵੀ ਬੜੋ ਜ਼ਿਆਦਾ ਹੈ
0: ਬਿਲਕੁਲ
1: ਹੈ ਕੋਲੇ ਕਿ 2 ਸਾਲ ਮੈਂ ਫਲ ਦੇਣਾ ਸ਼ੁਰੂ ਹੋਈ ਕਰਤਾ ਲੇਕਿਨ ਇਸ ਮਹਿਰ ਗੱਲ ਆਕੋ ਵਿੱਚ ਤੇ ਤੁਸੀਂ ਪੈ ਜੋ ਕਿ ਅਸੀਂ ਕੋਲੇ ਕਿ ਜੜੀ ਬਸੀ ਆਪਣੀ ਬਾਗਾ ਲੈ ਰਹੀ ਜੜੀ ਤਾਂ ਅਸੀਂ ਸਭ ਪਹਿਲੀ ਗੱਲ ਕਰਨੀ ਕਿ ਤੜੀ ਗੰਦਗੀ ਜ਼ਿਆਦਾ ਤੇ ਕਿ ਅਸੀਂ ਕੋਲੇ ਬੇਗਾ ਤੇ ਕਿਸ ਤਾ ਬੂਟੋ ਤੇ ਖਰਾਬ ਹੋਣਾ ਸ਼ੁਰੂ ਹੋਈਗਾ ਤੇ ਤਾਂ ਤਸੀਂ ਜ਼ਿਆਦਾ ਇਸ਼ੇ ਤੱਕ ਤਾਂ ਬੂਟੀ ਉਮਰ ਘਟੇਗਾ ਤੇ ਜਿਵੇਂ ਤਸ ਪਰਦਾ ਫਲ ਬੁੱਤੇ ਤਾਂ ਵੀ ਖਰਾਬ ਹੋਣਾ
0: ਸ਼ੁਰੂ ਹੋਏਗਾ ਤੇ ਜੀ
1: ਤਾਂ ਯਾਦ ਅਸੀਂ ਕੋਸ਼ਿਸ਼ ਕਰਨੀ ਕਿ ਬਾਈ ਜਨਾ ਵੀ ਸ਼ੇ ਕਿਸਾਨ ਦਾ ਜਨਾ ਵੀ ਵੱਡੇ ਪੈਮਾਨੇ ਬੜਾ ਕਾਰੋਬਾਰ ਕਰੀ ਰਹੇ ਚਾਹੇ ਤੈਨੂੰ ਹਰਾ ਚਾਹੇ ਚਾਹੀਏ ਕਿਰੀ ਗੱਲ ਕਰਮ ਚਾਹੇ ਤੈਨੂੰ ਅਖਰੋਟਾ ਕਿਰੀ ਗੱਲ ਕਰਮ ਬੜੇ ਬੜੇ ਬਾਗਾਂ ਤੇ ਲੇਰੀ ਬੱਚੇ ਤਾਂ ਅਸੀਂ ਸਾਨੂੰ ਕਿ ਅਗਰ ਸ਼ੇ ਕੋਈ ਵੀ ਅਗਰ ਬੂਟੀ ਐਸਾ ਤੁਮ ਕਿ ਕੋਈ ਵੀ ਤਸਮਾ ਕੰਚੀ ਵੀ ਅਗਰ ਤਿਰਕਿਰੀ ਕੋਈ ਦਸਮਾ ਕੋਈ ਐਸਾ ਤੁਮ ਕੋਈ ਸਿਮਟਮ ਮੇਰਾ ਪਾਏਗਾ ਤੇ ਕਿ ਇਸ਼ੋ ਫਲ ਖਰਾਬ ਹੀ ਰਹੋ ਤਾਂ ਅਸੀਂ ਫੋਰਨ ਤੋਂ ਆਪਣੀ ਸ਼ਹਿਰ ਡਿਪਾਰਟਮੈਂਟ ਹਾਰਟੀਕਲਚਰ ਡਿਪਾਰਟਮੈਂਟ ਬਹੁਤ ਇੰਟੈਂਸੀ ਅਸੀਂ ਜ਼ਰੂਰਤ ਦਿਨ ਕਾ ਕੋਈ ਯਾਰਾ ਸਪਰੇ ਵਗੈਰਾ ਇਸ ਦਿਨ ਕਹਿ ਸਕਦਾ ਤਾਂ ਕਿ ਇਸ਼ੋ ਦਾ ਬੂਟੋ ਜਾਂ ਇਸ਼ੋ ਦਾ ਫਲ ਹੈ ਤਾਂ ਖਰਾਬ ਹੋਣ ਕੇ ਵਿਚ ਸਕੇ ਇਸ਼ੋ ਫਲ ਹੈ ਅਸ ਜ਼ਖਮ ਕੀ ਜ਼ਖਮ ਵੀ ਅਗਰ ਅਸ ਚਾਹੇ ਅਖਰੋਟ ਚਾਹੇ ਚਾਹੀਏ ਕੋਈ ਵੀ ਗੱਲ ਕਰਤਮ ਤਾਂ ਅਗਰ ਇਸ਼ੋ ਫਲ ਠੀਕ ਬੋਲੋ ਅਗਰ ਇਸ਼ੋ ਤਾਂ दानो जाए बोलते था ठीक बोलते था तकने की तसन मार्टिन तसो रेट तसी सी मैं देता तो लेली
0: जी
1: ऐसी जो तुम के जखना भी यार जो ता जैसे बारिश भी रहने तसी फूड उगाने शुरू भी करने की इसमें काफी नुकसान इससे किसान ला सब भेज सकते हैं लेकिन
0: जी
1: ऐसे लिए को नहीं कि अगर ऐसे टाइम रहते अगर ऐसे किस कर लगे ध्यान रखें तो ऐसे ज्यादा नुकसान घाट बोने के ना भेज सकते हैं
0: जी
1: सर
0: जी
1: लेली को लेकर जाने विषय फल से फल तैयार होते हर बार अपने प्रोग्राम में सुन जाने शो कोई भी चाहिए तैयार भी करते कोई भी ग्रेडिंग सिस्टम ऐसे तस्मा रखते हैं तस्मा कौन बोल गया थे कि आप ऐसे में चुनाव करने में आसानी बच्चे दी गल ऐसे तस्से ठीक मार्केट रेट है तस्म मिलते दाम मिलते
0: बिल्कुल
1: लेकिन तो लेली ऐसी अपनी कोई बाग ना बाग बगीचे ना बचाने ना घूर
0: जी
1: पूर कर बचाने ना तन की
0: बिल्कुल
1: बाढ़ बंदी है हर बार सुतन की बाढ़ बंदी अच्छे तरीके से करनी है ताकि इसी तरह नुमे बूटन तना कोने की शेगा ना शेगा बाप होते नहीं है गुरु बतन पूर कोई चली गाते हैं तो हमारे कोने की शब्द होते था कहीं सकते हैं तस्सी कोने की शब्द हो नुकसान गई गाते तो दिन गाल दिन भाई ऐसी गाल की गया थे ना ऐनो ऐसे कारोबार बड़े सारे कारोबार बोल रहे सारे बोलते हैं ऐसे उनका लेकिन जैसे आज हमने सब्जी ऐसी ले रही
0: जी
1: कल
0: जी
1: बोल लिया हो भिंडी टमाटर बड़ी सारी चीज़ ऐसा लाता हूँ तो ऐसा भी आपने जैसे झड़ी के निकाल की झड़ी भी उसका लहरा दी हूँ क्लेम जाड़े झड़ी भी ले रही तो ऐसा भी कोशिश करनी है अपने झड़ी वैसे शॉर्ट सुखाना झड़ी भी सब्जी रोटी तड़ी भी ड्रेनेज सिस्टम रखना बड़ा जरूरी है
0: जी
1: क्योंकि
0: जी
1: इसमें कोई कहते हैं कि चीज़ें सब्जी से खराब है सारी चीज़ें जैसे भट्ठा की निकाल कर या टमाटर की कोई भी बूट वगैरह अगर दस टेक देनी बड़ी जरूरी है जैसे
0: जी जी
1: अगर कोई अगर डाल अगर मिट्टी सी जुड़ी करते हैं तो इसमें कोई कहते हैं कि शुद्ध बूट होते था खराब ही करते
0: खराब
1: और
0: ही
1: जैसे
0: करते
1: कुछ
0: हैं
1: फल होते थे अभी खराब होने शुरू होते तो
0: जी जी
1: लिहाजा इन सब चीज़ें कर रहे नज़र से ध्यान रखने बड़ी जरूरी है
0: जी
1: ताकि इसे ज़्यादा बागवानी चाहे सब्जी की कर चाहे हर एक कोई जैसे मटर वगैरह बहुत ऐसी बड़ी सारी सब्जी असं प्रॉपर तरीके से रहने सिस्टम साफ सफाई रखें और नींद कुछ जाए तो प्रॉपर टाइम करूँ तो यकीन तरह के अपने जैसे कारोबार में भी फायदा मिल सकता है
0: बिल्कुल जी बिल्कुल एरा एना कारोबार जन तना स्ने से जुड़ रहे
1: जी
0: बोतन
1: जी
0: ते या सी एन करो ध्यान रखनो पे ते जन अस में अंत करतम तो कुदरती गल एरा संत सो नतीजो भी छेल
1: जी
0: मिलते
1: जी
0: ते ले ले असी खास ध्यान एन करो भी रखनो कि जे कि एरा जन से शार शुकार उड़ा रहा था ज्यादा त्वचा देतम
1: जी
0: लेकिन बाग जर तड़ी कदी कदी जर अस गातम
1: जी
0: है ना
1: बिल्कुल
0: लेकिन इस तरह मौसम में असी कोशिश करनी कि अस अपने बाग भी खास ध्यान रखन कि जे कि हुन नजर आ रहा नीलू बेजोर सप्तान ते कोई अगर निक निके बूटे तक गुरु पुरु जाए ता खेई सकते किटी
1: जी
0: सकते
1: जी
0: बूटे ते बाड़ बंदी तो बड़ी ज्यादा जरूरी हो नजर है ते साथ साथ ही यारा आई जून महीनों लगते हैं तो ऐसमा कौन बोते कि जून राब होते
1: जी
0: ठीक
1: जी
0: है तो ऐसमा जाए तो बूटो अपन बड़ो ज्यादा फल भी छोड़ सकते
1: बिछोड़
0: हैं
1: सकते हैं
0: ना
1: जी
0: जैसे बूटे पर ज्यादा फल लग रो तो तस बिछड़ी गा तो ना
1: जी जी
0: सहतम कि
1: बिल्कुल
0: बड़े सेब बिछड़ी जो रन या आखड़ा बिछड़ रन
1: जी जी
0: तो तस असन कोई घबरा रही बड़ी ज्यादा जरूरत न बोए कि जी की बूटो तेरे फल ले पर रखते जितरों तो संभाली सकते
1: जी
0: है ना
1: बिल्कुल
0: ते बड़ी ज्यादा परेशान री गल नहीं कि जी
1: जी
0: की जून ड्रा पे माँ जाए तो फल बिछड़ते
1: बिछड़ते
0: बिछड़ते
1: हैं
0: ते ले नहीं अगर कोई किसान लाया थे कि बड़ो ज्यादा एक्सेस में मतलब
1: जी
0: बड़ो
1: जी जी
0: ज्यादा
1: जी
0: फल बिछड़ी रहा तो फिर ही आन के डिपार्टमेंट ऐसी जाए तो रात तो क्योर लोड़े है ना
1: जी बिल्कुल
0: कई बार कौन बोलते कि कोई बीमारी जैसी भी फल बिछड़ी गाते तो काफी जाए तो स्प्रे वगैरह जाए तो कर सकता लेकिन दिनेश जी यार जहाँ स्प्रे करन तो ध्यान ऐसी करन ते अक जानकारी सी करन कि
1: जी
0: जे कि
1: बिल्कुल
0: यार स्प्रे जहाँ करतन तो दवाई जब हो जाए तो सिर पूरा पता लोड़े आसन की यार
1: कितनी
0: कितनी
1: मात्रा
0: रेशो
1: में
0: में
1: जी
0: असी
1: जी
0: मिलानी कितनी
1: जी
0: मात्रा में असी छड़नी ते कितु पानी तस्मा छड़नू ते एंसरे असी तो स्प्रे नहीं करनी
1: नहीं करनी
0: ठीक है ना ते कोशिश करम कि जन भी अस कम करम तो साइंटिफिक तरीके से करम ताकि असन तो सिर छेल नतीजे जाए
1: जी
0: तो
1: जी
0: मिलन ते यार इसी गलबात से तो जारी रही अस अपने किसान लान भी कोई गलबात सुनातम कंची एक्सपर्ट आ केरी या कोई उन्नत किसान ला केरी ताकि तन ज्यादा कर ज्यादा जानकारी जाए तो मिले ते यार आज भी असी गल की रही नैनन चीफ हार्टिकल्चर ऑफिसर डोडा श्री राघवनाथ उपाध्याय ते एन सी केरनी असी इस बारे में गल ते इसे किसान लान भी सुनानी है ते तन भी जानकारी ज्यादा पुजाने की कोशिश करनी असी लेकिन अठ पहले सुनता संदेश
1: जी बिल्कुल।

0: ਸਨੀਕਦਾ ਪਤਾ ਲਾਈਏ ਉਸ ਹਿਰਾਸਤ ਚ ਲੈ ਲੈਤਾ। ਇਸ ਘੁਸਪੈਠੀਏ ਸ਼ਾ ਪੁੱਛਗਿੱਛ ਕੀਤੀ ਜਾਂਦੀ ਹੈ। ਧਿਆਨਯੋਗ ਹੈ ਜੇ ਪਿਛਲੇ ਕੋਈ 15 ਦਿਨੇ ਦੌਰਾਨ ਕਸ਼ਮੀਰ ਚ ਕਬਜ਼ਾ ਰੇਖਾ ਦੇ ਨੇੜੇ ਹਿਰਾਸਤ ਚ ਲੈਤਾ ਗਿਆ ਇਹ ਇਸ ਕਿਸਮੇ ਦਾ ਦੂਆ ਘੁਸਪੈਠੀਆ ਹੈ। ਕਟਰਾ ਚ ਸਥਾਪਿਤ ਕੀਤਾ ਗਿਆ ਖਾਨੇ ਗੀ ਡਿੱਬਾ ਬੰਦ ਕਰਨ ਵਾਲਾ ਇੱਕ ਸਟਾਰਟਅਪ ਚ ਫਲ ਸਬਜ਼ੀਆਂ ਤੇ ਦੂਏ ਕ੍ਰਿਸ਼ੀ ਉਤਪਾਦਾਂ ਗੀ ਸੜਨੇ ਗਲਨੇ ਤੇ ਖਰਾਬੋ ਨੇ ਥਮਾ ਬਚਾਉਣ ਲਈ ਤੇ ਸਿਹਤਮੰਦ ਤੇ ਖੁਰਾਕ ਕੰਨੇ ਭਰੇ ਦੇ ਸਨੈਕਸ ਉਤਪਾਦ ਬਣਾਉਣ ਲਈ ਇੱਕ ਨਵੀਂ ਡੀਹਾਈਡਰੇਸ਼ਨ ਤਕਨੀਕੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਟਾਰਟਅਪ ਉਦਮੀ ਧਾਰੁਣ ਕੁਮਾਰ ਹੋਰ ਸਥਾਪਿਤ ਕੀਤੇ ਦਾ ਹੈ। ਇਸ ਸਟਾਰਟਅਪ ਚ ਪਰਿਆਵਰਣ ਅਨੁਕੂਲ ਡੀਹਾਈਡਰੇਟਰ ਦਾ ਇਸਤੇਮਾਲ ਤਾਜ਼ਾ ਫਲ ਸਬਜ਼ੀਆਂ ਗੀ ਸਕਾਨੇ ਚ ਕੀਤਾ ਜਾਂਦਾ ਹੈ ਜਿਹਦੇ ਨੇ ਉਹਨਾਂ ਦੀ ਮਤੇ ਚਿਰ ਇਸਤੇਮਾਲ ਕੀਤਾ ਜਾ ਸਕਦਾ ਹੈ ਯਾਨੀ ਉਹਦੀ ਸ਼ੈਲਫ ਲਾਈਫ ਵਧੀ ਜਾਂਦੀ ਹੈ ਪਰ ਉਹਦਾ ਸੱਤ ਬਣੇਦਾ ਰਹਿੰਦਾ ਹੈ। ਡਿੱਬਾ ਬੰਦ ਉਤਪਾਦ ਫੀ ਸਿਹਤਮੰਦ ਸਨੈਕਸ ਵਿਕਲਪ ਦੇ ਰੂਪੇ ਦੀ ਸ਼ਕਲ ਇਖਤਿਆਰ ਕਰੀ ਲੈਂਦੇ ਨੇ। ਇਹਦੇ ਨੇ ਕੁਦਰਤੀ ਤਰੀਕੇ ਨੇ ਖਾਣੇ ਗੀ ਡਿੱਬਾ ਬੰਦ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਰਸਾਇਣੇ ਸ਼ਾ ਰਹਿਤ ਸਨੈਕਸ ਦੀ ਮੰਗ ਪੂਰੀ ਕੀਤੀ ਜਾਂਦੀ ਹੈ। ਸਰਕਾਰ ਦੀ ਯੂਟੀ ਕੈਪੈਕ ਸਕੀਮ ਤਹਿਤ ਤਿਆਰ ਇਸ ਸਟਾਰਟਅਪ ਗੀ 9,96,000 ਰੁਪਏ ਦੀ ਸਬਸਿਡੀ ਹਾਸਲ ਹੋਈ ਦੀ ਹੈ। ਆਪਣਾ ਤਜਰਬਾ ਸਾਂਝਾ ਕਰਦੇ ਹੋਏ ਧਾਰੁਣ ਕੁਮਾਰ।
1: डिहाइड्रेशन जो है फार्मर्स का जो प्रोड्यूस होता है इंडिया में सप्लाई चेन इतनी बढ़िया नहीं है जिसकी वजह से उनकी प्रोड्यूस जो बहुत ख़राब होती है। डिहाइड्रेशन एक वो टेक्नोलॉजी है जिससे उनकी पिल्फरेज और स्पॉइलेज को हम रोक सकते हैं। सो डिहाइड्रेशन से हम न्यूट्रिशनल वैल्यू प्रिजर्व करते हैं, मॉइस्चर कॉन्टेंट ऑफ फ्रूट एंड प्रोडक्ट का निकाल देते हैं और शेल्फ लाइफ एक साल के लिए बढ़ा देते हैं। फॉरन ओवरसीज ट्रैवल करता था तो वहाँ मैंने ये आइडिया देखा था, वहाँ ये प्रोडक्ट्स देखे थे, वहाँ से ये आइडिया कंसीव किया था। और गवर्नमेंट ऑफ इंडिया के जब मैंने विज्ञापन पढ़े, इंक्यूबेशन के सेंटर्स देखे एंड गवर्नमेंट ऑफ इंडिया का बहुत सपोर्ट था इसमें, मुझे काफ़ी सारा फंड भी गवर्नमेंट से मिला है।
0: ਵਿਸ਼ਵ ਰਕਤਦਾਨ ਦਿਵਸ ਸਮਾਰੋਹਾਂ ਦੇ ਇੱਕ ਹਿੱਸੇ ਦੇ ਤੌਰ ਪਰ CRPF ਦੀ 137ਵੀਂ ਬਟਾਲੀਅਨ ਨੇ ਅੱਜ ਉਧਮਪੁਰ ਦੇ ਉਮਾਰਾ ਮੋੜ ਵਾਲੇ ਟ੍ਰਾਂਜ਼ਿਟ ਕੈਂਪ ਚ ਮੌਜੂਦ ਯੂਨਿਟੇ ਦੇ ਹਸਪਤਾਲ ਚ ਇੱਕ ਰਕਤਦਾਨ ਕੈਂਪ ਦਾ ਆਯੋਜਨ ਕੀਤਾ। ਇਹਦੇ ਨੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਉਧਮਪੁਰ ਦੇ ਮਰੀਜ਼ਾਂ ਦੀ ਫਾਇਦਾ ਪੁੱਜਗ। CRPF ਦੀ 137ਵੀਂ ਬਟਾਲੀਅਨ ਦੇ ਕਮਾਂਡਾਂਟ ਮਨੋਜ ਕੁਮਾਰ ਸੀਕੋ ਕੈਂਪ ਦੌਰਾਨ ਉੱਥੇ ਮੌਜੂਦ ਹੈ ਤੇ CRPF ਦੇ ਕਰਮੀਆਂ ਗੀ ਮਾਨਵਤਾ ਦੀ ਸੇਵਾ ਵਾਲੀ ਇਸ ਪਹਿਲਕਦਮੀ ਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਰਹੇ। ਬਟਾਲੀਅਨ ਤੇ ਸਰਕਾਰੀ ਮੈਡੀਕਲ ਕਾਲਜ ਉਧਮਪੁਰ ਦੇ ਡਾਕਟਰਾਂ ਦੀ ਇੱਕ ਸਾਂਝੀ ਟੀਮ ਰਕਤਦਾਨ ਮੁਹਿੰਮ ਦੀ ਨਿਗਰਾਨੀ ਕੀਤੀ। ਬਟਾਲੀਅਨ ਦੇ ਸੀਨੀਅਰ ਅਫਸਰਾਂ ਤੇ ਜਵਾਨਾਂ ਆਪਣੀ ਮਰਜ਼ੀ ਕੰਨੇ ਅੱਗੇ ਆਈਏ ਆਪਣਾ ਰਕਤਦਾਨ ਕੀਤਾ। ਮੀਡੀਆ ਕੰਨੇ ਗੱਲ ਕਰਦੇ ਹੋਏ CRPF ਦੀ 137ਵੀਂ ਬਟਾਲੀਅਨ ਦੇ ਕਮਾਂਡਾਂਟ ਮਨੋਜ ਕੁਮਾਰ ਸਿੱਕੋ ਅਰੇ ਆਖਿਆ,
2: गवर्नमेंट मेडिकल कॉलेज उधमपुर के रिक्वेस्ट के आधार पे कल वर्ल्ड ब्लड डोनेशन डे है, उसके तत्वाधान में हम लोग ब्लड डोनेशन का कार्यक्रम यहाँ 137 वाहिनी केंद्रीय रिजर्व पुलिस बल के SRTC प्रांगण में हम लोग आयोजित किए हैं, जिसमें हमारे 137 बटालियन के जवान एवं अधिकारी स्वयं चिकित्सा अधिकारी ने भी ब्लड डोनेशन का कार्यक्रम और ब्लड डोनेट किया। समाज की सेवा और सुरक्षा और उसके संरक्षा करना ही CRPF का कतिपय दायित्व है, जिसको हम बखूबी निभा रहे हैं। हम लोग GMC को देंगे, GMC वहाँ से ब्लड बैंक के माध्यम हमसे इसको जो नीडी लोग हैं उन तक पहुंचाएगी।
0: ਪਿੱਡ ਪਾਲਣ ਵਿਭਾਗ ਰਾਮਬਨ ਮਸਨੂਈ ਤਰੀਕੇ ਨੇ ਗਰਭਧਾਰਨ ਯਾਨੀ ਆਰਟੀਫਿਸ਼ਲ ਇਨਸੈਮੀਨੇਸ਼ਨ ਪਰ ਧਿਆਨ ਕੇਂਦਰਿਤ ਕਰਾਰਦਾ ਹੈ। ਇਸ ਤਰੀਕੇ ਦਾ ਇਸਤੇਮਾਲ ਸਥਾਨੀ ਪਸ਼ੂਆਂ ਦੀ ਨਸਲ ਚ ਸੁਧਾਰ ਲਈ ਕੀਤਾ ਜਾਂਦਾ ਹੈ। ਉਆਂ ਸਥਾਨੀ ਕਿਸਾਨ ਪਿੱਡ ਪਾਲਣ ਕੰਨੇ ਸਬੰਧਿਤ ਪਹਿਲਕਦਮੀਆਂ ਜਿਆਂ ਸੰਗਠਿਤ ਪਿੱਡ ਵਿਕਾਸ ਸਕੀਮ ISDS ਥਾਂ ਵੀ ਲਾ ਠੁਆਈ ਸਕਦੇ ਨੇ। ISDS ਤਹਿਤ ਲਾਭਕਾਰੀ ਪਿੱਡਾਂ ਦੀ ਪਾਲਮਾ ਵਾਲੇ ਯੂਨਿਟ ਖਰੀਦਣੇ ਲਈ ਮਾਲੀ ਮਦਦ ਪ੍ਰਾਪਤ ਕਰ ਸਕਦੇ ਨੇ। ਪੂਰੇ ਪ੍ਰਾਂਤੀ ਕ੍ਰਿਸ਼ੀ ਵਿਕਾਸ ਪ੍ਰੋਗਰਾਮ HADP ਤਹਿਤ ਭਲਿਆਂ ਅੱਜੇ ਕੱਲੇ ਵਾਲਾ ਹਾਈਟੈਕ ਪਿੱਡ ਪਾਲਣ ਵਾਲਾ ਢਾਂਚਾ ਸਥਾਪਿਤ ਕਰਨ ਲਈ 50% ਤੋੜੀ ਮਾਲੀ ਮਦਦ ਹੁੰਦੀ ਹੈ। ਹੋਰ ਮਤੀ ਜਾਣਕਾਰੀ ਕੰਨੇ ਜ਼ਿਲ੍ਹਾ ਪਿੱਡ ਪਾਲਣ ਅਧਿਕਾਰੀ ਡਾਕਟਰ ਸ਼ਬੀਰ ਅਹਿਮਦ ਖਾਨ।
3: 20-30 ईयर्स से हमारे जो कैटलर्स हैं, जो हमारी कैटल पॉपुलेशन है, उनमें आर्टिफिशियल इंसेमिनेशन किया ताकि उनकी जो मिल्क प्रोडक्शन है इंक्रीज हो जाए। बाहर से जो हमारे जो ब्रीड्स हैं, फॉरेन ब्रीड्स हैं, जर्सी और होल्स्टीन, वो हम इंट्रोड्यूस यहाँ करते हैं, उसकी वजह से मिल्क प्रोडक्शन जो हमारी लोकल कैटल है वो इम्प्रूव हो जाए।
0: ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਮਤੇ ਹਰੇ ਹਿੱਸਿਆਂ ਚ ਔਲੀ ਥਮਾਂ ਦਰਮਿਆਨੇ ਦਰਜੇ ਦੀ ਵਰਖਾ ਬਰਨੇ, ਗਰਜ ਚਮਕ ਤੇ ਅੰਧੀ ਝੱਖੜ ਝੁਲਣੇ ਦੀ ਪੇਸ਼ਨਗੋਈ ਕੀਤੀ ਹੈ। ਪ੍ਰਦੇਸ਼ ਦੀਆਂ ਕਿਸ਼ ਥਾਰੇ ਪਰ ਅੱਜ ਵਰਖਾ ਤੇ ਐਨ ਗੜਾ ਪਿਆ। ਵਿਭਾਗ ਨੇ ਤੇਜ਼ ਵਰਖਾ ਕਰੀ ਚਾਨਚੱਕ ਹਾੜ ਆਉਣੇ ਤੇ ਲਾਸ ਪੱਸੀਆਂ ਪਾਉਣੇ ਦੀ ਸ਼ੰਕਾ ਵੀ ਜ਼ਾਹਰ ਕੀਤੀ ਹੈ।
4: ਅਖੀਰੇ ਚ ਖਾਸ ਖਬਰਾਂ ਇੱਕ ਵਾਰੀ ਪੜਤੀ ਹੈ। ਉਪ ਰਾਜਪਾਲ ਮਨੋਜ ਸਿਨਹਾ ਹੋਰੇ ਸ੍ਰੀਨਗਰ ਚ ਵੈਸ਼ਵਿਕ ਕਸ਼ਮੀਰੀ ਪੰਡਿਤ ਸੰਮੇਲਨ ਕੀ ਸੰਬੋਧਿਤ ਕੀਤਾ। ਉਹਨੇ ਆਖਿਆ ਜੇ ਕਸ਼ਮੀਰੀ ਪੰਡਤਾਂ ਲਈ ਜੰਮੂ ਕਸ਼ਮੀਰ ਦੇ ਭਵਿੱਖ ਚ ਆਪਣੀ ਥਾਰ ਪਰਤੀ ਹਾਸਲ ਕਰਨ ਦਾ ਸਮਾਂ ਆ ਗਿਆ। ਸ਼ਿਕਸ਼ਾ ਮੰਤਰੀ ਸਕੀ ਨਾਇਤੂ ਹੋਰੇ ਪ੍ਰਦੇਸ਼ ਚ ਮਿਆਰੀ ਸ਼ਿਕਸ਼ਾ, ਬਿਹਤਰੀਨ ਸੁਵਿਧਾਏ ਤੇ ਭਵਿੱਖ ਲਈ ਸਾਜ਼ਗਾਰ ਮਾਹੌਲ ਗਿੱਤੇ ਸਰਕਾਰ ਦੀ ਵਚਨ